ਕੁੜੀ ਤੇ ਬਹਾਂ ਇੱਕ ਅਪਦੇ ਜਵਾਂ ਦੇਖੋ ਤੋ ਜ਼ਰਾ ਕਿਉਂ ਝੁਕਣ ਲਗਾ ਓ ਹੋ ਔਰ ਦੇਖ ਕੇ ਯੇ ਕਿਉਂ ਦਿਲ ਆਪਣਾ ਕੁਛ ਘਟਣ ਲਗਾ ਕੁਛ ਰੁਕਣ ਲਗਾ ਮੌਸਮ